0: ਜਨਮੇ ਕਰਾਰ ਸਾਜਨ ਦੀ ਵਿਜੜੀ ਅਰ ਸਾਜਨ ਅਰ ਲਿਖ ਦੋ ਚੂੜ ਲੈ ਰੇ ਅਰ ਮੇ ਬਾਜੂ ਘੜੀ
1: ਹਵੇ ਗਿੱਜ ਕੀ ਬਲ ਹਵੇ ਗਿੱਜ ਕੀ ਬਲ।